0: ਕਿਆ ਹੋਇਆ ਮੋਟਿਆ?
1: ਉਹ ਆਈ ਨਹੀਂ ਯਾਰ ਹਲੇ।
0: ਉਹ ਆਜੂਗੀ ਯਾਰ, ਟੈਨਸ਼ਨ ਨਾ ਲੈ। ਇਹ ਦੱਸ ਬੰਦੂਕ ਹੋਈ ਜਾਂ ਬੰਬ?
1: ਗੋਰੇ ਕੀ ਕਹਿੰਦਾ ਯਾਰ?
0: ਯਾਰ ਲਾ ਯਾਰ ਪੈਸੇ ਲਾ ਲਾ।
1: ਬਾਮ $100 ਦੇ ਫਿਰ।
0: ਗੋਰਾ ਕਹਿੰਦਾ ਬੰਬ, ਮੈਂ ਕਹਿੰਦਾ ਬੰਦੂਕ।
1: ਦੇਖੀ ਜਾਊਗੀ ਅੱਜ ਕੋਈ ਨਾ, ਬੜੇ ਪੈ ਦੇਖੋ। ਮੈਂ ਕਹਿੰਦਾ
0: ਉਹ ਵੀ ਫੜਾ ਦੇ ਲਾਜੀ ਗੋਰਾ, ਆ ਲਾ ਦੇ ਚੱਕ।
1: ਚਲੋ ਤੂੰ ਗਿਆ।

0: ਜਾਂ 100, 150, 250, ਨਹੀਂ ਨਹੀਂ 200, 250, 300।
1: ਐਤਕੀ ਵੀ ਤੈਨੂੰ ਇੰਨੇ ਸੂਟ ਲੈ ਦੇਣੇ ਆ ਨਾ, ਬਸ ਮੇਰੀ ਗੱਲ ਮੰਨਿਆ ਕਰ, ਜੋ ਮੈਂ ਕਹਿੰਦਾ ਉਹਨੂੰ ਉਹੀ ਪਾਇਆ ਕਰ।
0: ਹਾਏ।